0: I'm ਉਹਦੇ ਵੱਲ ਆ ਥੋੜਾ ਉਹਦੇ ਦੇ ਵੀ ਦੇਖ ਲਿਆ ਕਰ ਮਤਲਬ ਉਹਦੇ ਵੀ ਮਾਈ ਕਰ ਰਿਹਾ
1: ਹਾਂ ਹਾਂ ਬੋਲ ਬੰਦਾ ਨਾ ਮਤਲਬ
2: ਆਪਣੇ